0: ਅਸਲਾਮ ਵਾਲੇਕੁਮ
1: ਅਸਲਾਮ ਵਾਲੇਕੁਮ
0: ਨੋਦੀ ਕਿ ਮੈਂ ਗਰਟਸ ਦੀ ਇਹ ਫੇ ਮੰਮੀ ਗੱਡੀ ਗੱਟੀ ਉਨ ਕੋਲ ਲਾਂਤੀ ਵੇ ਮੈਂ ਹੁਣ ਤੇ ਨਵਰਾ ਉਫਾ ਵੇ ਵਗਤ ਕੋਲ ਕੰਗੇ ਦੋ ਮੇਰੇ ਗੱਡੀ ਗਰ ਮੈਂ ਕੋਰੀਆ ਕੇਂਦਾ ਰਾਜ ਨਾ ਸ਼ੋ ਯਾ ਕੀ ਕਬਾ ਦੋ ਕੋਲ ਲਿਆ ਗੁਣ ਸ਼ਹਦਾ
1: ਆ ਦਿੰਗਰ ਗੁਣ ਰਾਮਲਾ ਮੇ ਤੇ ਤਾਰੀਖ ਫਰਤਮ ਬਲਾ ਲਾ ਲੋ
0: ਮੇ ਦੇ ਕੀ ਮੇ ਦਿਹੇ ਅਗਸਤ ਤੇ ਹਾ 26 27 ਸਫਰ 7 ਸਤੇ ਕ ਸਾਰਸ ਆਸ਼ੇ ਹਫਤਾ ਕੇ ਹੋਮ ਦੋਸ ਕੋਰੀਆ ਮੇ ਦੇ ਇਸ਼ਕੇ ਮੇ ਦੀ ਆਦੋ ਹਾ ਕਿ ਮੈਂ ਗਹੁਰੀ ਆਇਆ ਹੂੰ ਤੇਰੇ ਸਰ ਉਫਾ ਦੋ ਹਾ ਕਵੇ ਗੇ ਨਾਨਕ ਮਾ ਉਮੀਦ ਮੇ ਕੋਰੇ ਨਿਸ਼ੋ ਕੇ ਤੇਰੇ ਤਫਾਤ ਕੀ ਬੈ ਤੇ ਹਿਮਣਾ ਲੈ ਗੇ ਕੋਰੀਆ ਗੇ ਨਰ ਫੁਰਿਆ ਤਮ ਅਵਸ ਬਾਲਾ ਲਾਣੀ ਮੈਸੇਜ ਕੋ ਲਾਗੋ ਤਾ ਦੋ
1: ਸ਼ੋਕ ਬੈਰ ਵਮ ਬੇਨੋ ਵੋ ਫਰੈਤ ਕੋ ਮੈਸੇਜ ਕੋਰਾ ਵਾਣੀ ਪੀ ਐਸ ਮੇ ਆਈ ਡੀ ਐਫ ਐਮ 91 ਨਾ ਮੈਸੇਜ ਕੋਰਾ ਵਾਣੀ ਨੂ ਇਹ ਜਹਾਂ ਤੇ ਲੋਗ ਮੈਂ ਗੇ ਹੁੰ ਤੇਨ ਫੁਰਸਤ ਨਾ ਸ਼ੋਕ ਬੈਰ ਵਮ ਬੇਨੋ ਵੋ ਫਰੈਤ ਕਦੇ ਆ ਮੋਗ ਤੇ ਕਰਾ ਜਹ ਦੁਨਾ ਮੀ ਸ਼ੋਕ ਦੇ ਗਨਿਸ ਤੇ ਪੁਰੀ ਹਾ ਬੈ ਤਕੇ ਮੇ ਤੋ ਸ਼ੋਕ ਵਿਸ ਨੂ ਮੈਂ ਹੀ ਵਨਾ ਦੇ ਦੇ ਮੂ ਕੁਰੀ ਤਾਨ ਨੂ ਅਗਰ ਤੀਰੀ ਸਿੰਘ ਮਾ ਹਮੇ ਸ਼ੋਕ ਕੁਰੀ ਤਾਨ
0: ਫਿਸ਼ ਮੈਂ ਟਕਾ ਵਰ ਰੀਤੀ ਅਮਿਲ ਰਾਗ ਲਵੇ ਜਹਾਲ ਦੇ ਪਦੋ ਕੋਲ ਆਣਾ ਕੁਰੀਆ ਹੋਰੀ ਬੈ ਤਕਾ ਇੱਕ ਅਮਿਲ ਰਾਗ ਜਹਾਲ ਆਫ ਤੋ ਰੀਤ ਲਵੇ ਗਿੰਫਾਲ ਦੇ ਪਦੋ ਕੋਲ ਆਣਾ

ਨੋਦੀ ਕੇ ਮੈਗਾਹਰਟਸ ਅਤਿਵੇ ਐਫ ਐਮ ਓ ਮੇਗਾ ਡੀ ਗਲ ਗੁਨ ਮੈਂ ਕੁਰੀ ਅੰਮੀ ਗੇਂਦਾ ਟੀ ਟਾਈਮ ਰਿਕੁਐਸਟ ਹੋ ਗਮੀ ਹਾਂ ਹਿਸਾਬੋਂ ਲਿਬ ਫਵਾ ਮੈਸੇਜ ਆਨੇ ਕਾਵਿਸ ਮੇ ਖਿਆਲ ਦੇਨੇ ਮੈਸੇਜ ਫੋਨ ਆਫ ਮੇ ਵਨੀ ਜ਼ਿਫਾਫ ਜ਼ਿਫਾਫ ਕੇ ਮੈਸੇਜ ਕਾ ਮੇ ਵਨੀ ਜ਼ਿਫਾਫ ਜਹਾਲ ਅਦੀਬਲ ਮਹਮੂਦਾ ਗੇ ਲੂਲਾਫਤਿ ਮੂਨੇ ਤੀ ਮਿਲ ਮਹਾਸ ਕੋਲਨੀ ਅਲੁਗੰਡੁ ਗੇ ਵਾਈਫ ਮੇਗਾ ਡੀ ਗ ਅਡੁ ਹੰ ਬੈ ਅਹਿਮ ਜ਼ਿਫਾਫ ਕੇ ਵਾਈਫੰ ਹਾਸ ਕੋਲਾ ਲਵ ಲೂಲಾಫತೆ ಮೂನೇತಿ ಮಿ ಗೆನೆಸ್ತೆನಿ ಮಿಲವ ಕಿಯಾಫಣಿ ಹಣ್ಣಾ ನದಿ ಮಹಮೂದಾ.

0: ਨੋਦੀ ਕੇ ਮੈਗਾਹਰਟਸ ਅਧਿਵੇ ਹੀ ਐਫ ਐਮ ਓਮੇਗਾ ਡੀ ਗਲਗੁਨ ਮੈਂ ਖੁਰੀ ਅਮਿਗਿੰ ਦਾ ਟੀ ਟਾਈਮ ਰਿਕੁਐਸਟ ਸ਼ੋਗਾ ਗੁਲਾ ਲੇ ਫਮੀ ਵਣੀ ਹਾਤਿਮ ਅਸਲਾਮ ਅਲੈਕੁਮ
1: ਵਾਲੇਕੁਮ ਸਲਾਮ
0: ਕੀ ਨਾ ਹਾਲੋ ਹਾਤਿਮ
1: ਰੰਗੋ
0: ਕੀ ਕੋਲੇਨੀ
1: ਕਮਲ ਨੁਕਰਾ
0: ਵਰ ਦੋਸ ਕੋਲਾ ਫਤ ਹਾਤਿਮ ਤੇ ਬੈਵਰੀ ਵੇਲੀ
1: ਨੋ
0: ਬੈਵਰੀ ਵੰਦੋ ਦਿਮਾ ਨੋਨੀ ਫਹੀਆ ਦੋ
1: ਆਲੇ
0: ਹਾਂ ਹਾਂ ਮੇ ਦੋ ਮਸੇ ਕੇ ਨਿਮਾ ਲਫ ਮਿਗਾ ਡੀ ਫ੍ਰੀ
1: ਆਲੇ
0: ਵਿਸਾਰ ਤਤੀ ਕੋਲਾ
1: ਮੈਂਡਰ ਵਾਰ ਵਿਸਾਰੂ
0: ਵੀ ਮਿਹਾਰ ਓਕੇ ਦੋ ਮਿਹਾਰ ਨੁਕਮਲੇ ਵੇਨੇ ਦੋ
1: ਆਲੇ
0: ਆ ਬੇਰ ਨੁਕਮਲਾ ਹਿਤੇ ਨੇਤ ਮਿਗੜੀਗਾ
1: ਆ
0: ਨੇਤ ਦੋ ਮੇ ਦੋ ਹਮ ਮਿਗੜੀ ਰੈਸਟ ਕੋਲਣੀ ਦੋ ਹਾਤਿਮ
1: ਆ
0: ਹਮ ਹਾਤਿਮ ਰਿਕੁਐਸਟ ਕੋ ਫਮਿਯਤੀ ਮਲਿਕੇ ਫਦ
1: ਆਲੇ
0: ਏਈ ਸ਼ਾਮੋ ਨਾ ਮੀਰਾ ਗੇ ਲਵਦੋ
1: ਆਲੇ
0: ਬੇਨੁਂ ਤਾ
1: ਐਦਨ ਵਸਤੀ ਲਵਾ ਰਿਕੁਐਸਟ ਕਰੀ ਮਾ ਜੇ ਇਹਨ ਲਵਾ
0: ਐਹਨ ਤਾ ਮੇ ਫਾਰ ਹਮ ਰੰਗਲ ਲਵ ਮੇ ਗਿਨਸ ਦੇਨੀ ਇੰਗੇ ਬੇਨੁ ਤਲਵ ਹਾਸ ਕੋਲ
1: ਫਹੀਆ
0: ਹਮ
1: ਕੁਰਾਨੇ
0: ਫਹੀਆ
1: ਆ
0: ਓਕੇ ਸ਼ੁਕਰੀਆ ਵਰ ਬੜ ਫਹੀ ਗਿ ਫਰਾਤ ਇੰਗੇ ਇਹ ਮ ਗਿਨਸ ਦੇਨੇ ਮੇ ਹਿਸਾਬ ਲਵ ਹਾਤਿਮ
1: ਆ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਇਸ਼ਾ ਨਮਾ ਦੁਆਗੁਤ
1: ودي هيك ميجاهرتز تي في اف ام
2: الله اكبر الله